0: ਤੁਸੀਂ ਕਸ਼ਪ ਲਤਮ ਬਰਕੇ ਤੁਸਤਾ ਦੇਸੇ ਪਰਸੋਨਲ ਪ੍ਰੋਡਕਟ ਦੇ ਆਬੋ ਮਿਲਾਵੀ ਜੀ ਸਾਦਿਸ ਸੌਰੀ ਸਾਜਿਦ ਕਾਸਮੈਟਿਕਸ ਗੁਲਨਵਾਬ ਮਾਰਕੀਟ ਲਤਮ ਬਰਕੇ ਸਾਜਿਦ ਕਾਸਮੈਟਿਕ ਗੁਲਨਵਾਬ ਮਾਰਕੀਟ ਲਤਮ ਬਰਕੇ ਪਛਤਾਨੇ ਵਾ ਕੇ ਇਨਾਮ ਐਂਡ ਆਫਨਾਨ ਗੁਲਨਵਾਬ ਮਾਰਕੀਟ ਲਤਮ ਬਰਕੇ ਪਛਤਾਨੇ ਵਾ ਕੇ ਔਰ ਦੇਸਰਾ ਮਾਮੰਦ ਹੋਲਸੇਲਰ ਗੁਲਨਵਾਬ ਮਾਰਕੀਟ ਕੇ ਪਛਤਾਨੇ ਵਾ ਕੇ ਤਾਰਿਕ ਕਾਸਮੈਟਿਕ ਗੁਲਨਵਾਬ ਮਾਰਕੀਟ ਕੇ ਮੌਜੂਦ ਹੈ ਪਛਤਾਨੇ ਵਾ ਕੇ ਆਨਸ ਕਾਸਮੈਟਿਕ ਐਂਡ ਕਲਾਥ ਹਾਊਸ ਗੁਲਨਵਾਬ ਮਾਰਕੀਟ ਕੇ ਦਾਟੋਲ ਦਿਕੁਨੂ ਨਹੀਂ ਦੇ ਲੇਕਿਨ ਪਛਤਾਨੇ ਵਾ ਕੇ ਜੀ ਔਰ ਦੇਸਰਾ ਸਰਾ ਬਿਲਕੁਲ ਤੁਸਤਾ ਬਹਾਦਰ ਨਵਾਜ਼ ਕਾਸਮੈਟਿਕ ਸੈਂਟਰ ਕੇ ਜੀ ਦਾਹ ਗੁਲਨਵਾਬ ਮਾਰਕੀਟ ਯਾਨੀ ਗੁਲਨਵਾਬ ਮਾਰਕੀਟ ਤੁਸੀਂ ਪਛਤਾਨੇ ਵਾ ਕੇ ਲਤਮ ਬਰਕੇ ਤੁਸਤਾ ਟੋਲ ਪ੍ਰੋਡਕਟ ਸਿਦਾ ਇਨਸ਼ਾਅੱਲਾ ਮਿਲਾਵੀ ਜੀ ਸੇਫਾ ਚ ਸਮਰਾ ਪ੍ਰੋਡਕਟ ਦੀ ਲਤਮ ਵਰਕਾ ਰੱਖੇ ਨੈਕਸਟ ਭਾਈ ਕਾ ਨਾਮ ਹੈ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਸਵੀਟ ਭਾਈ ਜਾਨੀ ਅੱਛਾ ਕਿਊਟੂ ਜਿਹਾਨੀ ਵਿੱਚ ਜੁਮਾ ਮੁਬਾਰਕ ਹੋਮ ਭਾਈ ਜੀ ਕੇ ਸੜੀ ਨੀਅਤ ਸੇ ਨਾਗਾ ਸਫਾਈ ਕਾ ਨਾ ਉਹਦਾ ਕੋਸ਼ਿਸ਼ ਸ਼ੁਰੂ ਕੀ ਅੱਲਾ ਤਾਲਾ ਮਦਦ ਚਿਰਾ ਆਗੀ ਸੜੇ ਸੇ ਰਾਬਿਆ ਸ਼ਾਮਿਲ ਵੀ ਮੌਜੂਦ ਵੀ ਜੀ ਰਖੋਜਾ ਖਬਰ ਆਇਆ ਕਿਊਟੂ ਜਿਹਾਨੀ ਯੋ ਜਹਾਨ ਮਨਾ ਦੇ ਮੈਸੇਜ ਕਵਲ ਉਠੇ ਮਸਾ ਢੇਰ ਕਾਮ ਦਾ ਖੁਰਾ ਕੇ ਯੋ ਜਹਾਨ ਮਨਾ ਦੇ ਕਵਾਂ ਥੈਂਕ ਯੂ ਸੋ ਵੀ ਰਿਮਾਜ ਦੇ ਮੈਸੇਜ ਕਵਲ ਦੇਣਾ ਇਲਾਵਾ ਚਾਰੋ ਤਾਂ ਮੈਸੇਜ ਕਰੇ ਦਾ ਅੱਛਾ ਖੁਸ਼ੀ ਖੁਰਾ ਕੇ ਮੈਸੇਜ ਕਰਾ ਹੈ ਕਾਲ ਮੋਹਕੜਾ ਭਾਈ ਜਾਨੀ ਕੈਸੇ ਹੋ ਮੈਂ ਉਮੀਦ ਕਰਦੀ ਹੂੰ ਕਿ ਆਪ ਠੀਕ ਠਾਕ ਹੋਗੇ ਜੀ ਖੁਸ਼ੀ ਖੁਰਾ ਕੇ ਬਿਲਕੁਲ ਠੀਕ ਠਾਕ ਹੈ ਅਲਹਮਦੁਲਿਲਾ ਸ਼ੋ ਬਹੁਤ ਜ਼ਬਰਦਸਤ ਹੈ ਓਕੇ ਜੀ ਥੈਂਕ ਯੂ ਸੋ ਵੈਰੀ ਮਚ ਦੇਸਰਾ ਅੱਛਾ ਮੈਸੇਜ ਕਰਾ ਹੈ ਹਿਨਾ ਅਫਰੀਦ ਭਾਈ ਸਲਾਮ ਰਾਜੂ ਭਾਈ ਆਈ ਐਮ ਹਿਨਾ ਅਫਰੀਦ ਭਾਈਆ ਜੁਮਾ ਮੁਬਾਰਕ ਸ਼ੋ ਨਾਇਸ ਦਾ ਨਨ ਦੇਰਾ ਬਿਜ਼ੀ ਅਮਾ ਆਖਿਰ ਮੈਂ ਸ਼ੋ ਆਵਰੇਦਾ ਓਕੇ ਜੀ ਖਪਲ ਕਰੂ ਨਾ ਜੀ ਆਡੇ ਜ਼ਰੂਰੀ ਵੀ ਯੋ ਜਹਾਨ ਮਾਨਣਾ ਨੈਕਸਟ ਮੈਸੇਜ ਚਾ ਕਰਾ ਭਾਈ ਜੀ ਸਲਾਮ ਰਾਜ ਕੇ ਭਾਈ ਆਪਕਾ ਸ਼ੋ ਡੀ ਆਈ ਖਾਨ ਮੈਂ ਹੋਤੀ ਹੈ ਯਾ ਨਹੀਂ ਡੀ ਆਈ ਖਾਨ ਦਗਜ਼ ਹੈ ਸਹੀ ਇਲਾਕੇ ਦੀ ਚਾ ਗੋਤ ਦੀ ਮੁਝਾ ਰੇਡੀਓ ਮਰਕਰ ਟਾਂਗ ਆਵੋਸ ਚਿਦਾ ਰਸੀ ਹੋ ਡੀ ਖਾਨ ਰੇਡੀਓ ਕੇ ਬਿਲਕੁਲ ਮੋਸ਼ੋ ਚਿਦਾ ਆਨ ਨੇ ਵੀ ਠੀਕ ਦਾ ਜਨਾ ਇਲਾਕੋ ਤਾਂ ਆਵਾਜ਼ ਚਿਦਾ ਗਾ ਰਸੀ ਵਜੀ ਅਸਲਾਮ ਵਾਲੇਕੁਮ ਰਾਜ ਭਾਈ ਕੀ ਹਾਲ ਹੈ ਸਭ ਠੀਕ ਭਾਈ ਆਜ ਤੋ ਐਸੇ ਖਫਾ ਖਫਾ ਲੱਗ ਰਹੇ ਹੈ ਤਬੀਅਤ ਤੋ ਠੀਕ ਹੈ ਨਾ ਆਪਕਾ ਔਰ ਭਾਈ ਆਜ ਤੋ ਟਾਂਕ ਮੈਂ ਬਹੁਤ ਅੱਛਾ ਮੌਸਮ ਹੈ ਔਰ ਬਾਰਿਸ਼ ਵੀ ਹੋਈ ਹੈ ਮਾਸ਼ਾਅੱਲਾ ਮਾਸ਼ਾਅੱਲਾ ਇਟਸ ਮੀ ਅਲੀਮਾ ਫਰਾਮ ਟਾਂਕ ਅਲੀਮਾ ਖੁਰਕਾ ਯੋ ਜਹਾਨ ਮਾਨਣਾ ਬਾ ਸ਼ੁਕਰ ਦਾ ਜੀ ਟਾਂਕ ਜਿਦਾ ਆਗਾ ਬਾਰੋਮ ਸ਼ਵਦਾ ਯੋ ਜਹਾਨ ਮਨ ਮਕੋਂ ਟੋਲ ਔਰ ਇਨਕੋ ਜ਼ਬਲ ਕੋ ਠੀਕ ਠਾਕ ਯਾ ਸਾਥ ਅਭਿਆਤ ਮੇ ਜਿਦਾ ਆਗਾ ਸਈਦਾ ਹੋ ਜੋ ਮਾ ਦਾ ਜੁਮੇ ਨਿਸਬਤ ਸਰੇ ਮਾ ਦਾ ਪ੍ਰੋਗਰਾਮ ਜਿਦਾ ਆਗਾ ਵਕਤ ਲੋ ਮਿਲਨ ਚ ਖੁਸ਼ਾਂ ਬੋਵੀ ਦੇ ਟੋਲ ਯੋ ਜਹਾਨ ਮਨ ਚਾਰ ਹੋਤਾ ਮੈਸੇਜ ਕੋ ਚਾਰ ਹੋਤਾ ਕਾਲ ਵਕਤ ਚਾ ਹਮੋਸ਼ ਹਮੋਸ਼ ਕੇ ਪ੍ਰੋਗਰਾਮ ਟਾਂਕ ਵਾਲਾ ਮੀਨਾਵਾਲ ਦੀ ਯਾਦ ਕਰ ਕੋ ਮੀਨਾਵਾਲ ਦੀ ਟੋਲ ਯੋ ਜਹਾਨ ਮਨ ਨਾ ਦੁਮਰਾ ਜੁਤਾ ਮੀਨਾ ਰੋਕਾ ਵਲੋ ਯੋ ਜਹਾਨ ਮਨ ਥੈਂਕ ਯੂ ਸੋ ਵੈਰੀ ਮਚ ਕਨੀ ਦੇਖੇ ਵਗਾ ਸਬਤ ਹੋਈ ਜਲੀ ਬਾਤ ਉਸ ਤਰ੍ਹਾਂ ਸੇਮ ਟਾਈਮ ਸੇਮ ਪ੍ਰੋਗਰਾਮ ਕੇ ਇਨਸ਼ਾਅੱਲਾ ਮੁਲਾਕਾਤ ਕੀ ਜੀ ਯਾਨੀ ਸਿਫਾਤ ਕਾਸਮੈਟਿਕ ਪ੍ਰੋਗਰਾਮ ਕੇ ਸਿਫਾਤ ਜਿਸ ਹਮਰਾ ਪ੍ਰੋਡਕਟ ਦੇ ਆਗਾ ਤੁਸ ਤਖਵਲ ਨਿਜ ਦੇ ਜਨਰ ਕਾਸਮੈਟਿਕ ਖਵਲ ਬਜ਼ੂਰ ਨਿਜ ਦੇ ਅਗੇ ਜਨਰ ਕਾਸਮੈਟਿਕ ਸਟੋਰ ਕੇ ਪਛਤਾਨੇ ਵਕਤ ਤੁਸ ਟੂਰ ਪ੍ਰੋਡਕਟ ਦਾ ਮਿਲਾਵੇ ਜੀ ਠਾਂ ਕੇ ਨਵਰਾਂ ਕੇ ਲਕੀ ਮਾਰਵਤ ਕੇ ਬਨੂ ਕੇ ਬਨੂ ਜਿਸ ਹਮਰਾ ਬਜ਼ੂਰ ਨਹੀਂ ਦੇ ਜਨੂਬੀ ਸ਼ਿਮਾਲੀ ਵਜ਼ੀਰਿਸਤਾਨ ਕੇ ਦੇਸਰਾ ਮੇਰੇਲੀ ਕੇ ਹੋਕਰਕ ਬਜ਼ੂਰ ਕੇ ਜੀ ਟੂਰ ਪ੍ਰੋਡਕਟ ਮਿਲਾਵੇ ਜੀ ਜੀ ਬਾਈ ਗ੍ਰੇ ਸ਼ਾਪਿੰਗ ਸੈਂਟਰ ਮੇਨ ਹੋਲਸੇਲਰ ਡੀਲਰ ਦਾ ਫਾਰੂਕ ਜੀ ਸੀ ਦੁਕਾਨ ਸ਼ਾ ਦਿਸ ਨੂਰ ਕਿਮ ਦੇ ਕੋਨਾ ਕਿ ਹਬਸ਼ਤਨਾ ਵਕ ਕਨਾ ਉਦਾਸ ਚੀ ਤੇ ਸ਼ਾਟ ਸ਼ੀ ਵੀ ਕਨਾ ਡਿਮਾਂਡ ਜੋ ਤਾ ਬਿਆਮ ਤਾ ਖਮ ਹਾਜ ਦਾ ਗਾ ਵਿਆ ਹੈ ਕਰਕ ਜੀ ਸੁਮਰਾ ਏਰੀਆਸ ਦੀ ਮਿਟਾ ਖੇਲ ਲਤੰਬਰ ਸਬਿਰਬਾਦ ਅਜੇ ਸਰਾ ਠੀਰੀ ਬਜ਼ੋਰ ਬਾਂਡ ਦੋਦ ਸ਼ਾਮ ਤਖਤੀ ਨਸਰਤ ਅੰਬੇਰੀ ਕਲਾ ਹਮੇ ਦੋਨੋ ਚੋ ਹਰ ਸੇ ਕੇ ਬੰਸ਼ਾ ਤੁਸਤਾ ਮਿਲਾਵੀ ਜੀ ਮੰਗਲ ਮੇਲੇ ਕੇ ਬੰਸ਼ਾ ਲਬਨ ਸੁਮਰਾ ਏਰੀਆਸ ਦੀ ਔਰ ਡੁਮੇਲ ਬਜ਼ੋਰ ਕੇ ਸਦਬ ਬਈ ਸਰਬਲ ਕੋ ਮਿਲਾਵੀ ਜੀ ਮੰਗਲ ਮੇਲੇ ਕੇ ਮਾਸ਼ਾਅੱਲਾ ਮੌਲਾਨਾ ਅਬਦੁਲ ਹਲਿਕ ਸਾਹਿਬ ਸਰ ਮਿਲਾਵੀ ਜੀ ਕਿਮ ਜ਼ੋਈ ਕੇ ਚੈਂਸ਼ਾ ਤੁਸ ਬਸ਼ਤਨਾ ਵਕੇ ਤੁਸਤਾ ਬਦੇ ਸਿਫਾਦ ਐਕਚੁਅਲੀ ਸ਼ਾਨੀ ਪ੍ਰੋਡਕਟ ਮਿਲਾਵੀ ਜੀ ਇਸਤੇਮਾਲ ਕੇ ਖੰਦੂ ਨਾ ਮਜ਼ੇ ਨਾ ਹੁਲਾਈ ਮੌਸਾ ਪ੍ਰੋਗਰਾਮ ਕੇ ਟੈਮ ਸਰ ਤਾ ਸਿਦਾ ਕਜਿੰਦੇ ਕੇ ਵਾਓ ਗ੍ਰਾਮ ਮਖਦ ਪ੍ਰੋਗਰਾਮ ਕੇ ਤੁਸਰਾ ਬਿਆ ਮੁਲਾਕਾਤ ਕੇ ਜੀ ਅਨੰਸ਼ ਪੇ ਬੈ ਇਨਸ਼ਾਅੱਲਾ ਬਿਆ ਤੁਸਰਾ ਮੁਲਾਕਾਤ ਕੇ ਜੀ 10 ਨਾ 12 ਵਜੇ ਪ੍ਰੋਗਰਾਮ ਕੇ ਅਗੇ ਪਰ ਖੁਦ ਦੁਆਗਾਨ ਕੇ ਯੋਸ ਹੋਤਾ ਹੈ ਚਰਤਾ ਵੇ ਖੁਸ਼ਾਲਾ ਹੋਸੇ ਆਬਾਦ ਹੋਸੇ ਦੀ ਲੋਇ ਅੱਲਾ ਫੋ ਅਮਾਨ
1: It's 12 o'clock. Hourly time check is brought to you by Radio Aman. Jwan Rang Aman.

0: ਇੱਕ ਸੂਰਤ ਮੁਹੰਮਦ ਨਵੇਂ ਪੈਦਾ ਇੱਕ ਸੂਰਤ ਮੁਹੰਮਦ ਨਵੇਂ ਪੈਦਾ ਪੈਦਾ ਕਰੇ ਬਾ ਖੁਦੇ ਨਵਦਾ ਦੁਨੀਆ ਅਊਜ਼ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਅਸਲਾਮ ਅਲੈਕੁਮ ਵਰਹਿਮਤੁਲ੍ਲਾਹਿ ਵਬਰਕਾਤੁਹੁ ਡਰਜ਼ਾ ਸਲਾਮੁਨਾ ਡਰਜ਼ਾ ਅਦਨੀ ਕਹਿਲੀ ਨੇਕ ਨੇਕ ਇਤਰਾਮਾਤ ਆਉ ਨੇਕ ਨੇਕ ਪਰਜ਼ਵਨੀ ਪਸੰਦ ਮਾਨੇ ਕਬੂਲ ਓ ਮਨਜ਼ੂਰ ਕਈ ਪਦਾ ਗਹਿਲਾ ਚੀ ਸੁਮਰਮ ਜ਼ਮੰਗਾ ਖਵਾਗ ਦਰਾਨਾ ਕਦਰਮਨ ਔਰਿਦੁਨ ਕੀ ਖਵੈਂਦ ਮੈਂਦੇ ਨਾਰੀਨਾ ਜ਼ਨਾਨਾ ਮਸ਼ਰਾਨ ਕਸ਼ਰਾਨ ਲੂਈ ਵਾਲ ਜਿਨਾ ਕਈ ਲਕਾਨ ਦਗ ਸਾਤੁਨੋ ਦਗ ਸ਼ਿਬੋ ਕੀ ਜ਼ਮਾ ਗਗ ਔ ਜ਼ਮਾ ਆਵਾਜ਼ ਔਰਿ ਜਨਾਬ ਟਿਊਨ ਕਰੇ ਦਾ ਸੁਖਪਾਲ ਕੋਰਨੇ ਚੈਨਲ ਅਮਨ ਰੇਡੀਓ ਕਰਕ ਯਾਨੀ ਫ੍ਰੀਕੁਐਂਸੀ ਮਾਡੂਲੇਸ਼ਨ 8.4 ਤਾਸੂ ਦਾ ਵਕਤ ਕੀ ਲਾਈਵ ਔਰ ਬਰਾਹ ਰਾਸ ਔਰੀ ਜੀ ਜ਼ੈਮ ਸਾਸੂ ਖਪਲ ਕੋਰਬਾ ਸਸੂ ਮਲਗਰੇ ਸਾਸੂ ਪ੍ਰੈਜ਼ੈਂਟਰ ਮਾ ਤੋਇਲੇ ਕੀਗੀ ਪ੍ਰੋਫੈਸਰ ਆਰ ਜੇ ਨਿਆਸ ਅਲੀ ਮੋਮਨ ਜੀ ਪ੍ਰੋਗਰਾਮ ਤੋਇਲੇ ਕੀਗੀ ਜੁਮਾ ਬਖੇਰ ਦਾ ਪ੍ਰੋਗਰਾਮ ਤਾਸੂ ਤਾ ਇਹ ਵ ਜੁਮਾ ਬਲ ਜੁਮਾ ਚਕਮ ਦੇ ਅਗਾ ਲਾਈਵ ਔਰ ਬਰਾਹ ਰਾਸ ਅਮਨ ਰੇਡੀਓ ਕਰਕ ਯਾਨੀ 8.4 ਨਾ ਲਾਈਵ ਲਾਂਦੀ ਕੀਗੀ ਚ ਪਦਾ ਪ੍ਰੋਗਰਾਮ ਕੇ ਮੁੰਗ ਸਰਾ ਡੇਰ ਜ਼ਿਆਦ ਮੋਹਤਰਮ ਮੌਲਾਨਾ ਅਤਾਉਰ ਰਹਿਮਾਨ ਸੇ ਮੌਜੂਦ ਵੀ ਜੀ ਹਸੂਮ ਰਹਮ ਜ਼ਮੰਗਾ ਔਰ ਇਦੁਨ ਕੇ ਲਿਸਨਰ ਦਾ ਮਹਾਲ ਦਾ ਕਰਕ ਪਸੀਮਾ ਬਨੋ ਨੌਰੰਗ ਲਕੀ ਮਰਵਤ ਕੀ ਚਰਚਾ ਤਾਮ ਜ਼ਮਾ ਗਗ ਆਵਾਜ਼ ਔਰ ਟੂਲ ਤਾ ਹਰ ਕਲੇ ਪਖਿਰਾਲੇ ਔਰ ਸਟੜੀ ਮਸ਼ੀ ਵਾਯੂ ਦ ਪਾਕ ਰਬੇਜ਼ੁਲ ਜਲਾਲ ਨਮੇ ਦਗ ਦੁਆ ਦਾ ਜੇ ਤਾ ਸੁਬਾ ਟੂਲ ਟਿਕ ਟਾਕ ਕੇ ਵਕਤ ਨਾ ਸਾਤੁ ਨਾ ਸ਼ੇਬੇ ਲਹਜ਼ੇ ਲਮਹਾਤ ਬਖਤੀ ਰੀਗੀ ਔਰ ਦਾ ਮਹਾਲ ਬਾ ਤਾ ਸੁਜ਼ਮੰਗ ਦ ਪ੍ਰੋਗਰਾਮ ਲਗ ਨਾ ਬਲਕਿ ਡੇਰ ਇੰਤਜ਼ਾਰ ਕਰੇ ਵੀ ਜੀ ਅਗੋ ਔਰ ਦਰਨੋ ਕਦਰ ਮਨੋ ਔਰ ਇਦੁਨ ਕੋ ਕਚਰੇ ਤਾ ਸੁ ਗਵਾੜੇ ਚੇਰ ਜ਼ਮੰਗ ਦ ਪ੍ਰੋਗਰਾਮ ਵਾਵੜੇ ਨੂੰ ਤਾ ਸੁਦਾ ਪ੍ਰੋਗਰਾਮ ਯਵ ਜੁਮਾ ਬਲ ਜੁਮਾ ਚਕਮ ਦੇਗਾ ਲਾਈਵ ਔਰ ਬਰਾ ਹਿਰਾਸ ਔੜੇ ਦੇ ਦਿ ਸਰਾ ਸਰਾ ਕਚਰੇ ਤਾ ਸੁ ਜ਼ਮਾ ਪ੍ਰੋਗਰਾਮ ਔੜੇ ਦਲ ਗਵਾੜੇ ਰੋਜ਼ਾਨਾ ਪਬੁਨਿਆ ਸਰਾ ਦ ਗਰਮੀ ਦੋ ਦੁਲਸਨੀ ਮ ਵਜੋਣ ਵਾਲ ਤਰੀਵੀ ਬਜੇ ਪੂਰੇ ਲਾਈਵ ਮੁੰਗ ਪ੍ਰੋਗਰਾਮ ਮੀ ਪਲਕ ਕੀ ਰੇਡੀਓ ਮਾਨੇ ਚਿਪਾਹੀ ਕਿ ਮੁੰਗ ਅਸਤਾ ਸੁ ਦਮੇ ਦੀ ਪਗਨ ਸ਼ਮੀਰ ਬਿਮਾਰੋ ਬਾਨੇ ਖਬਰ ਆ ਤਰੀਕੇ ਉਦ ਦੇ ਸਰਾ ਚਕਮ ਦੇਗਾ ਦ ਟੈਨਸ਼ਨ ਡਿਪਰੈਸ਼ਨ ਔਰ ਦ ਐਂਗਜ਼ਾਇਟੀ ਵਾਲੀ ਸਰਾ ਖਬਰ ਕਹੂ ਔਰ ਦਾ ਸ਼ਾਂ ਚਕਮ ਦੇ ਨੂ ਅਸਤਾ ਸੁ ਦ ਖੈਸਤੁਨਾ ਵਾਲੀ ਸਰਾ ਖਬਰ ਕਹੂ ਡੀਰ ਸੁਜ਼ੁਨੋ ਮਾਨੇ ਖਬਰ ਕਹੂ ਨੋ ਤਾ ਸੁ ਅਗ ਜ਼ਮਾ ਪ੍ਰੋਗਰਾਮ ਅਲਤਹਮ ਔਰ ਦ ਲੇ ਸ਼ੇ ਔਰ ਸਰਾ ਦ ਮੌਲਾਨਾ ਸਿਰ ਦ ਪ੍ਰੋਗਰਾਮ ਤਾ ਸੁ ਦ ਗਰਮੀ ਪ ਦੁਲਿਸ ਨਿਮੀ ਬਜੀ ਬਾਨੇ ਹਮ ਔਰ ਦ ਲੇ ਸ਼ੇ ਟਿਕ ਸ਼ੁ ਜੀ ਦ ਸਵਾਬ ਪਨੀਅਤ ਮਾਨੇ ਤਾ ਸੁ ਦ ਪ੍ਰੋਗਰਾਮ ਔਰ ਰਹੀ ਹਮ ਔਰ ਖਲਕ ਤਾ ਹਮ ਪੈਗਾਮ ਵਰ ਕੋਈ ਨੋ ਇਨਸ਼ਾਅੱਲਾ ਤਾ ਉਸ ਤੋਂ ਪੂਰਾ ਪੂਰਾ ਦ ਸਵਾਬ ਮਿਲਾਵੇਗੀ ਜ਼ਕਾ ਚਿਨੇ ਖਬਰ ਰਸਵਲ ਦਾ ਸਦ ਕਾ ਜਾਰੀ ਦਾ ਮੌਲਾਨਾ ਸੇ ਵੀ ਖਬਰ ਉਕੜਲਾ ਪਾਗੀ ਮਾਨੀ ਤਾ ਯੋ ਕਸ ਤਵੇਨਾ ਉਕੜਲਾ ਅਗ ਪੇ ਅਮਲ ਉਕੜਲੂ ਅਗ ਬਲ ਤੋ ਉਕੜਲਾ ਅਗ ਬਲ ਤੋ ਉਕੜਲਾ ਟੂਲ ਪੇ ਅਮਲ ਉਕੜਲੂ ਨੋ ਦ ਸਵਾਬ ਅਵਲ ਮੌਲਾਨਾ ਸੇ ਤਾ ਮਾਤਾ ਤਾ ਤਾ ਉਦੋ ਸੇ ਬਚ ਕਮ ਦੇ ਟੂਲ ਖਲਕ ਤਾ ਅਗ ਮਿਲਾਵੇਗੀ ਨੋ ਦਦੀ ਦ ਪਾਰਾ ਕੋਸ਼ਿਸ਼ ਦਾ ਕਵਿਚ ਦਾ ਪ੍ਰੋਗਰਾਮ ਪਖਪਲ ਹਮ ਔਰ ਨੂਰ ਖਲਕ ਤਾ ਹਮ ਦਦੀ ਪ੍ਰੋਗਰਾਮ ਪੇਗਾਮ ਔਰ ਕਵੀ ਟਿਕ ਸ਼ੁ ਜੀ ਦ ਪ੍ਰੋਗਰਾਮ ਕੀ ਮੌਲਾਨਾ ਡੇਰ ਜ਼ਿਆਦ ਖੁਲ ਖੁਲ ਵਾਕਿਆਤ ਕਈ ਖੁਲ ਖੁਲ ਖਬਰ ਕਈ ਦਿਨ ਇਸਲਾਮ ਵਾਲੀ ਸਰਾ ਨੋ ਦ ਸਵਾਬ ਪਨੀਅਤ ਮਾਨੇ ਦਾ ਪ੍ਰੋਗਰਾਮ ਤਾ ਸੋ ਰਹੀ ਸੁਮਰਾ ਜ਼ਮਾ ਖੁਇੰਦ ਮੈਂ ਦੀ ਜ਼ਮਾ ਆਵਾਜ਼ ਹੋ ਰਹੀ ਅਗੀ ਤਾ ਹਮ ਹਰ ਕਲੇ ਵੇ ਮਾ ਔਰ ਜ਼ਮਾ ਦ ਪਰ ਹਮ ਦੁਆ ਗਾਨੇ ਕਵੀ ਚਾ ਤਾ ਦ ਔਲਾਦ ਮਸਲੀ ਵੀ ਕੋਰਨੇ ਨਾ ਚਾ ਕਈ ਜੰਗ ਜਗੜੀ ਯਾ ਤਾ ਸੈਰ ਜਾਦੂਰ ਬਾਨ ਸ਼ੇ ਵੀ ਨੋ ਤਾ ਸੁਦ ਮੌਲਾਨਾ ਸਿਫ ਸਰ ਰਾਬਤਾ ਕਵਲੇ ਸ਼ੇ ਮੰਗ ਨੇ ਨੰਬਰ ਅਗਸਤਲੇ ਸ਼ੇ ਹੋ ਡਿਰ ਖਲਕ ਚਕਮ ਦੇ ਅਗਾ ਤੰਗਵਲ ਕਈ ਨੋ ਦ ਨੰਬਰ ਦ ਅਗਸਤੂ ਦ ਪਾਰਾ ਤਾ ਸੁ ਚਕਮ ਦੇ ਅਗਾ ਬਸ ਮੰਗ ਦ ਗਰਮੀ ਦ ਦੁਲਸਨੀ ਮੇ ਬਜੋ ਪ੍ਰੋਗਰਾਮ ਹੋ ਰਹੀ ਅਲ ਤਾ ਬਤਾ ਸੁ ਜ਼ਮਾ ਨੰਬਰ ਵਾ ਰਹੀ ਮਾ ਸਰ ਬਰਾਬਤ ਹੋ ਕਈ ਬਿਆ ਬਮੰਗ ਤਾ ਸੁਲਾ ਦ ਮੌਲਾਨਾ ਸੇਬ ਨੰਬਰ ਦਰ ਕੋ ਟਿਕ ਸ਼ੁ ਜੀ ਚਾ ਤਾ ਔਲਾਦ ਨਿਸ਼ਤ ਇਨਸ਼ਾਅੱਲਾ ਕੋਰਨੇ ਮਸਲੀ ਦੀ ਯਾ ਨੂਰ ਸਫਿਕਰਮੰਦ ਦੀ ਨੂੰ ਇਨਸ਼ਾਅੱਲਾ ਡਿਰ ਖਿਸਤਾ ਕਾਰ ਵਸਤਾ ਸੁ ਕੀ ਜ਼ਕਾ ਚ ਬਜ਼ਾ ਤ ਖੁਦ ਮੰਗ ਪਖਪਲ ਅਜ਼ ਮੌਕੜੀ ਦੀ ਮੌਲਾਨਾ ਸੇਬ ਅੱਲਾ ਤਾਲਾ ਉੜੀ ਲੂ ਇਲਮ ਵਰਕੜੇ ਦੇ ਪਕਰਕ ਕਿ ਜਕਮ ਨੇ ਅਗਾ ਡਿਰ ਮਸ਼ਹੂਰ ਦੇ ਮਾਸ਼ਾਅੱਲਾ ਦੁਨੀਆ ਬਲਾ ਖਲਕ ਤਾਵੀਜ਼ਾ ਤੋ ਅਮਲੀਆਤ ਦਾ ਪਾਰ ਰਾਜ਼ੀ ਨੂੰ ਇਨਸ਼ਾਅੱਲਾ ਸਤਾ ਸੁ ਮੁਸ਼ਕਿਲ ਬ ਆਸਾਨੀ ਗੀ ਟਿਕ ਦਜੀ ਨੋ ਦਦੀ ਦਾ ਪਾਰ ਤਾ ਸੁ ਦਾ ਗਰਮੀ ਦੋ ਲਿਸਨੀ ਮੇ ਬਜੀ ਸਮੰਗ ਪ੍ਰੋਗਰਾਮ ਔਰ ਇਲਕ ਕੇ ਰੇਡੀਓ ਕੇ ਅਲ ਤਬ ਜ਼ਮਾ ਨੰਬਰ ਨੋਟ ਕੇ ਅਗ ਨੰਬਰ ਮੁੰਗ ਦਿਲ ਤਨੁ ਸ਼ੁ ਦਰਕਵਲੇ ਅਦ ਅਗੇ ਨਾ ਬਾਦ ਬਜ਼ਤ ਉਸਤਾ ਦਾ ਮੌਲਾਨਾ ਸੇਬ ਨੰਬਰ ਦਰ ਕੁਮ ਦਾ ਸਵਾਬ ਪਨੇਤ ਬਾਨੇ ਟਿਕ ਸ਼ੁ ਜੀ ਦਾ ਮੌਲਾਨਾ ਸੇਬ ਤਾ ਪ੍ਰੋਗਰਾਮ ਕੇ ਅਰ ਕਲੇ ਵਾਯੂ ਜੀ ਬਿਆ ਮੁੰਗ ਸਰਾ ਟਾਈਮ ਕਮੀਗੀ ਜੀ ਮੌਲਾਨਾ ਸੇਬ ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁ
1: ਵਾਲੇਕੁਮ ਅਸਲਾਮ ਵਰਹਮਤੁਲਾਹਿ ਵਬਰਕਾਤੁ ਪ੍ਰੋਫੈਸਰ ਸਾਹਿਬ ਤਾਸੂ ਖੈਰ ਸਿਹਤ ਮਖਦੀ ਜੀ
0: ਅਲਹਮਦੁਲਿਲਾ ਡੇਰ ਜ਼ਿਆਦ ਦੁਆਗਾਨ ਹੈ ਮਾਨਾ ਸਾਹਿਬ ਅੱਲਾਹ ਤਾਲਾ ਲੱਖ ਲੱਖ ਸ਼ੁਕਰ ਦੇ ਸਾਸੂ ਪਦਵਾਗਾਨ ਸਰਾ ਔਰ ਡੇਰ ਜ਼ਿਆਦ ਦੁਆਗਾਨ ਦੀ ਔਰ ਦਾ ਖੈਰ ਸਰਾ ਇਨਸ਼ਾਅੱਲਾ ਮਾਨਾ ਸਾਹਿਬ ਮੁਝੇ ਕਮਰ ਰਾਇ ਅਦਾ ਕਰੇ ਵਾ ਨੋ ਅਗੀ ਬਾਕਾਇਦਾ ਤੋ ਗਬਾਨੇ ਮੁੰਗ ਦਾ ਖੈਰ ਸਰਾ ਸ਼ੁਰੂਆਤ ਕਰੇ ਦੇ ਜ਼ਗਾ ਚ ਡੇਰ ਬੇਨਤਹਾਈ ਜ਼ਿਆਦ ਬਿਹਤਰੀਨ ਫੀਡਬੈਕ ਮਾਸ਼ਾਅੱਲਾ ਰਵਾਨ ਦੇ ਦੁਕਾਨਦਾਰਾਂ ਨੂੰ ਤਰਫਾ ਮੁੰਗ ਤਾ ਡੇਰ ਖੈਰ ਰਿਸਪੌਂਸ ਰਾ ਰਵਾਨ ਦੇ ਨੋ ਡਰਾ ਦਾ ਖੈਰ ਸਰਾ ਦਾ ਯਕਮ ਤਾਰੀਖ ਨੇ ਇਨਸ਼ਾਅੱਲਾ ਸ਼ੁਰੂ ਕੀ ਲਗਿਆ ਦੇ
1: ਬਹਰਹਾਲ ਦਾ ਇਨਾਮਾਤ ਤੇ ਅੱਲਾ ਰੱਬੁਲ ਅਲਮੀਨ ਵਾੜੋ ਦੁਕਾਨਦਾਰਾਂ ਨੂੰ ਪਾਰਾ ਵਿਦੁਨ ਕਿਉਂ ਪਾਰਾ ਜਿਸੋ ਕਮ ਖਸੂਸੀ ਤੋਗਾ ਬਾਂਧੇ ਤਾਸੋ ਕਪਨਾਈ ਕੇ ਸੇਲ ਕਈ ਅੱਲਾ ਰੱਬੁਲ ਅਲਮੀਨ ਦੇ ਅਗੇ ਦੇ ਪਰਾ ਦੇ ਖੁਸ਼ਖਬਰੀ ਅੱਲਾ ਰੱਬੁਲ ਅਲਮੀਨ ਦੇ ਬਰਕਤ ਜ਼ਰੀਆ ਉਗਰਜ਼ਈ ਅੱਲਾ ਰੱਬੁਲ ਅਲਮੀਨ ਦੇ ਪ੍ਰੋਫੈਸਰ ਤਾਸੋ ਕਾਰੋਬਾਰ ਤਾ ਤਾਸੋ ਦਾ ਕਮਾ ਕਪਨੀ ਦਾ ਅੱਲਾ ਰੱਬੁਲ ਅਲਮੀਨ ਦੇ ਤਾਸੋ ਵਾੜੋ ਤੇ ਰਕਾਈ ਓ ਕਬੂਲੀਅਤ ਓ ਮਕਬੂਲੀਅਤ ਨਸੀਬਾ ਕੀ ਪ੍ਰੋਫੈਸਰ ਸਾਹਿਬ ਜੀ
0: ਆਮੀਨ ਆਮੀਨ ਜਜ਼ਾਕ ਅੱਲਾ ਮੁਨਾਸਿਬ ਪਦੀ ਕੀ ਪਦਾ ਗੜਰਾ ਕੀ ਮੁੰਗ ਤਾ ਦ ਲਿਸਨਰ ਦ ਮਦਦ ਡਿਰ ਜ਼ਿਆਦ ਜ਼ਰੂਰਤ ਤੇ ਚ ਮਤਲਬ ਲਿਸਨਰ ਜ਼ਮੰਗਾ ਦਾ ਖਬਰ ਹੀ ਵਾਉਰੀ ਜ਼ਮੰਗਾ ਪ੍ਰੋਡਕਟ ਇਸਤੇਮਾਲ ਕੀ ਨੂਰ ਖਲਕ ਤਾ ਪੈਗਾਮ ਵਰ ਕੀ ਚ ਪ੍ਰੋਡਕਟ ਡਿਰ ਖਰਸੀਗੀ ਨ ਜ਼ਮੰਗ ਉਮੀਦ ਦਾ ਦੇ ਚ ਇਨਸ਼ਾਅੱਲਾ ਪ ਡਿਰ ਲਿਕ ਟੇਮ ਕੇ ਵਾ ਇਨਸ਼ਾਅੱਲਾ ਮੁੰਗ ਖਪਲ ਟਾਰਗੇਟ ਦ ਖੈਰ ਸਰਾ ਬਰਾਬਰ ਹੋ ਦ ਖੈਰ ਇਨਸ਼ਾਅੱਲਾ
1: پروفیسر صاحب مجھے مخفی ہم ویلی چھ دا ٹرانسمیشن دیتا سو دیتا سو دیک اپنا پتاون سر چلی جی باہر والا اللہ رب العالمین دیتا سو اپنا طریقہ نصیب ترقی نصیب کی واڑ اور ودن کے تصدا ما چھ خصوصی تو گا باندے دا تمرا دو پروڈکٹس تھی ماشاءاللہ اسم پروفیسر صاحب ماستر یو استاد محترم دے حمید اللہ صاحب اگر بچے تاسو ولا لائے پوزائم شربت استعمال کرے دے اگر ماتا اس ٹیلیفونو کچا بچے میں مشر بچے میں وائی چی کرک نہ دے سبا تا ماتا لائے پوزائم شربت زان سر روڑی نو دیر دا سی یاران عقیدت مند خلق اگر جی تاسو پروڈکٹس استعمال ہی جی انشاءاللہ
0: انشاءاللہ انشاءاللہ دیر زیادہ مانے نہ کہو تینکی سور مجی ہمارا سے بے انشاءاللہ چی زمان بورو کے ڈراوی تاسو بے انشاءاللہ دا خیر سر سپیشل نہ وارو انشاءاللہ کا جون دی دا خیرہ
1: انشاءاللہ بلکل درزو بے انشاءاللہ شرکت پکو دو ابو یو انشاءاللہ
0: بل مولانا صاحب تاسو خبر کولا چی رمونگا ستاسو نمبر بازی بازی خلق لورکو نو آغی بیا تاسو تا دیر بیزائی بیزائی ورسپونا کئی بیا تاسو تاریگونا
1: پروفیسر صاحب وارو اور ویدون کی تازہ دا خصوصی تو گا باندے وایا مچی پروفیسر صاحب چا تا مونگا نمبر ویر کی چا جنات و مسئلہ وی اولاد بل بچے مسئلہ وی یا نور دا بچی زن سپین سیری وی یا نور سا کسی وی دا سم کاروباری مغلقات وی اسا پریشانہ وی اگا باسر دا چا جنین کیس وی رابطہ کولی شی زنا خلق ډیر واړه بل ورځ ما ته انګونه چا ډیر واتس اپونه وکړه زه ډیر تکلیف من کړم یاره داسې خلکونه خو زه معذرت غواړم چا تاسې خبره وي جنین خبره وي هغه ما سره خبره وکړه ان شاء الله هغه مسله به الله رب العالمین حل کوي بنده جزه دادا دواړو ور بدون کې تدازا یو معذرت کوم او ډیر سوال کوم چې یاره پروفیسر صاحب کا نمبر در کی تاسو ته نو چې جنین مسله ما وي هغه باندې ما سره ډسکس به فوراً کوي منور ما مصروفیات هم وي
0: یاران دوستان انشاءاللہ انشاءاللہ اوریدونکو تاسو یاد ولرئ مونږ اکثر خلق مانا نمبر غواړي چیرې د مولانا صاحب نمبر راکا زمونږ مسله ده چې به ولا کله زه نمبر ورکم مولانا صاحب ماته ګیله کړی چیرې ډیر خلق اکثر چې کوم دې تنگول کوي اسې عجیبه عجیبه غونته خبرې کوي نو مهرباني وکړئ جی تاسو کوشش دا وکړئ که تاسو ته پرسنلی سم مسله وي تاسو د هغې په باره کې پوښتنه وکړئ زیاتي تنگول زیاتي واټسپونه یا داسې ځونه به تاسو بالکل نه کوي ادروایز بیا به چې کوم دی تاسو ته نمبر هم نه ملاویږي یا به چې کوم مناسب تمام ویلی دی چیرا دس ډیر خلک مون سره په بلاک لیست کې پراته دي بیا تاسو نمبر بلاک کیږي او تاسو هغه کیسه بچ کم دی هغه نیمه کې پاتې کیږي ځکه چې مناسب الله تعالی ډیر لوی علم ورکړی دی د علم خزانه ده او حقیقتا چې تاسو ته وظایف واخلي ان شاء الله تاسو مسلې به ختميږي مناسب خبر ډیریږي جی ان شاء الله هاي کپنی او مخ پوړاندې باندې روانه وي چې تاسو را سره دعاګانې به وي تاسو خپل بیان شروع کیږي جی.
1: الحمد لله والصلاة والسلام على من لا نبي بعد ونشهد أن لا إله إلا الله وحده لا شريك له ونشهد أن سيدنا وحبيبنا وشفيعنا وسندنا وحبيبنا وشفيعنا وسندنا وملجأنا ومروانا وروح أرواحنا وقربنا